ਕਟਾਰੀ ਮੁਰਦਾ ਸੁਨੀ ਨੇ ਜੁਗਤੇ ਕਰੀ ਨੇ ਜੋਜ ਇਹ ਕੜਾ ਬਤਾ ਵੀ ਕਾਇਆ ਤਣੀ ਨੇ ਮਾਰਾ ਕਾੜ ਜਾ ਜਾ ਪਿਆ ਕੋਈ ਕੜ ਜਾ ਕਾ ਪੀ ਨੇ ਕਰੁਣਾ ਕਰੀ ਕਰੀ ਮੁਝ ਪਰ ਮੈਂ ਇਹ ਜੋਖੋ ਮਟਾ।

ਆਕਟਾਰੀ ਕੋਈ ਨਾ ਕਿਆ ਮਾ ਨਹੀਂ ਨੇ ਨਹੀਂ ਅਣੀ ਨਹੀਂ ਦਾਨ ਇਹ ਘਾਇਲ ਕੀ ਝੂਮਾਰੂ ਪਾਂਜਰੂ ਨਹੀਂ ਤੋ ਗਈ ਛੇ ਆਰਮ ਪਾਜ ਪੋਕਾਰੀ ਕਉ ਛੂ ਪ੍ਰਾਣੀਆਂ ਨੁਗਰਾ ਸੇ ਮਕਰ ਜੋ ਨੇ ਏ ਬੇੜੀ ਮਜੇ ਜੋ ਬੁੱਢਵਾ ਮਾਰੀ ਬੇੜੀ ਨੇ ਉਤਾਰੋ।